ਰਾਜੇ ਚੂਚਕੇ ਦਾ ਤੇ ਕਿਸੇ ਨੂੰ ਕੀ ਪਰਵਾਹ ਮੈਨੂੰ ਮੈਂ ਤਾਂ ਤੂੰ ਕੇ ਪਲੇ ਤੁਰ ਜਾ ਸੁਦਾ ਮੈਂ ਤੂੰ ਬਾਦਸ਼ਾਹ ਮੈਨੂੰ ਪਲਾ ਹੋਇਆ।